ਇਹ ਆਕਾਸ਼ਵਾਣੀ ਦਾ ਸ਼ਿਮਲਾ ਕੇਂਦਰ ਹਾਂ। ਇਸ ਮੌਕੇ ਸੰਜਰੇ ਠੀਕ 4 ਵਜੇ ਕਰੀ 21 ਮਿੰਟ ਬੋਇਨ ਤਾਂ ਪੇਸ਼ਾ ਜੀ ਤੁਹਾਡਾ ਆਪਣਾ ਚੰਬਿਆਲੀ ਕਾਰਿਕਰਮ।

ਸਭਨੀ ਸੁਣਨ ਵਾਲਿਆਂ ਜੋ ਅਰੁਣਾ ਗੁਪਤਾ ਰਾ ਨਮਸਕਾਰ ਤਾਂ ਦੇਖੋ ਮਾਰਾ ਅਸੀਂ ਵੀ ਕਾਰਿਕ੍ਰਮ ਲਈ ਕਿ ਹਾਜ਼ਰ ਹੋਈ ਗਏ ਔਰ ਤੁਸੀਂ ਵੀ ਨਿਹਾਲ ਪੁਆਈ ਵੀ ਅੱਜ ਜੇ ਅਸੀਂ ਮੰਡਿਆਲੀ ਕਾਰਿਕ੍ਰਮ ਆਉਣਾ ਦੇਖੋ ਤਾਂ ਅੱਜ ਵੀ ਅਸਾਂ ਦੇਖੋ ਤੁਸਾਂ ਕਨੇ ਕੁਛ ਗੱਲਬਾਤ ਕਰਨੀ ਕੁਛ ਬੜੀਆ ਬੜੀਆ ਛੈਲ ਛੈਲ ਨਵੇਂ ਨਵੇਂ ਲੋਕ ਗੀਤ ਸੁਣਾਉਣੇ ਔਰ ਕੁਛ ਜੇ ਇਸ ਅਸਾਂ ਨਵੀਂ ਤਾਜ਼ੀ ਸੁਣਾਉਣੀ ਤਾਂ ਸਭ ਨਾਲ ਤੋਂ ਪਹਿਲੇ ਜਿਹੜਾ ਵੀ ਨਵੀਂ ਤਾਜ਼ੀ ਸੁਣਾਈ ਲੈ ਤੁਸੀਂ ਜੋ ਦੇਖਾ ਰਾਜ ਸਰਕਾਰ ਹਿਮਾਚਲ ਜੋ ਚਿੱਟਾ ਮੁਕਤ ਬਣਾਉਣੇ ਇਕੱਠੇ ਐਂਟੀ ਚਿੱਟਾ ਅਭਿਆਨ ਚਲਾਏ ਰਾ ਤਾਂ ਇਸ ਕੜੀ ਮੰਜ ਸੋਲਨਾ ਰੇ ਉਪਾਯੁਕਤ ਮਨਮੋਹਨ ਸ਼ਰਮਾ ਹੋਰੀਏ ਸੋਲਨਾ ਮੰਜ ਐਂਟੀ ਚਿੱਟਾ ਅਭਿਆਨਾਂ ਰੇ ਦੂਜੇ ਚਰਨਾਂ ਰੇ ਸ਼ੁਰੂਆਤ ਕੀਤੀ। ਇਸ ਦੌਰਾਨ ਸਿੱਖਿਆ ਵਿਭਾਗ ਰੇ ਉਪ ਨਿਦੇਸ਼ਕ ਗੋਪਾਲ ਚੌਹਾਨ ਹੋਰੀਏ ਬੋਲਿਆ ਜੇ ਇਹ ਅਭਿਆਨ ਜ਼ਿਲ੍ਹੇ ਰੇ ਸਭ ਸਕੂਲਾਂ ਮੰਜ ਚਲਾਉਣਾ ਲਾਇਰਾ ਤਾਂ ਕਿ ਸਭੀ ਬਾਲਕਾਂ ਜੋ ਚਿੱਟੇ ਸੌਗੀ ਹੋਰ ਮਾਦਕ ਪਦਾਰਥ ਵਾਲਾ ਦੂਰ ਰਹਿਣ ਇਕੱਠੇ ਜਾਗਰੂਕ ਕਰੀ ਸਕੋ। ਤਾਂ ਦੇਖੋ ਇਹ ਤਾਂ ਹੋਈ ਨਵੀਂ ਤਾਜ਼ੀ ਤਾਂ ਇਹ ਬੜਾ ਭਾਰੀ ਜ਼ਰੂਰੀ ਆ ਦੇਖਾ ਬਈ ਜੇ ਆਪਣੇ ਬਾਲਕਾਂ ਜੋ ਚਿੱਟੇ ਲਾ ਦੂਰ ਰੱਖਣਾ ਅੱਜ ਕੱਲ੍ਹ ਪਤਾ ਹੀ ਨਹੀਂ ਲੱਗਿਆ ਕਰਦਾ ਬਈ ਜੇ ਕਿੱਥੀ ਜੇ ਅਸੇ ਕਿਆ ਕਿਆ ਲੱਗੀ ਗਿਰਾ ਹੁੰਦਾ ਸਮਝ ਹੀ ਨਹੀਂ ਆਉਂਦਾ ਜੇ ਬੱਚੇ ਭੱਲੇ ਚੰਗੇ ਹੋਏ ਥੋੜ੍ਹੀ ਜਿਹੀ ਦੂਰ ਜਾਏ ਉਹ ਪਈ ਜਾਏ ਜੀ ਇਹਨਾਂ ਜੋ ਕਿਆ ਹੋਊਗਾ ਪਹਿਲੇ ਤਾਂ ਸੋਚਣਾ ਬਈ ਪਤਾ ਨਹੀਂ ਦਿਲਾਂ ਦੇ ਦੌਰੇ ਪਏ ਇਹਨਾਂ ਜੋ ਕਿਆ ਹੋਊਗਾ ਫਿਰ ਜੇ ਦੇਖਣਾ ਤਾਂ ਬਈ ਨਹੀਂ ਉਹ ਤਾਂ ਚਿੱਟਾ ਲੈ ਇੱਥੇ ਉਹ ਇਹੜੀ ਕਿਹੜੀ ਜ਼ਿੰਦਗੀ ਬਣਾਈ ਤੀ ਇਹਨੇ ਬੱਚੇ ਆਪਣੇ ਤਾਂ ਅਸਾਂ ਸਭੀਆਂ ਵੀ ਜਾਗਰੂਕ ਹੋਣਾ ਪਾਉਣਾ ਦੇਖੋ ਜੇ ਕਿ ਅਸੀਂ ਜੋ ਦੇਖੀ ਵੀ ਲਓ ਬਈ ਇਹ ਚਿੱਟਾ ਲਿਆ ਕਰਾਂ ਤਾਂ ਅਸੀਂ ਬਾਲਕ ਆ ਛੋਟਾ ਅਤੇ ਜੋ ਨਹੀਂ ਆ ਪਤਾ ਆਪਣੀ ਜ਼ਿੰਦਗੀ ਦੇ ਬਾਰੇ ਮੰਜ ਕਿ ਕਿੰਨੇ ਸੇ ਤੇ ਇਸ ਨਸ਼ੇ ਮੰਜ ਫਸਾਈ ਦੀ ਤਰ੍ਹਾਂ ਹੈ ਨਾ ਤਾਂ ਅਸਾਂ ਸਭੀਆਂ ਜੋ ਚਾਹੀਏ ਜੇ ਕਿ ਅਸੀਂ ਜੋ ਦੇਖੀ ਵੀ ਲਓ ਤਾਂ ਤੀਸਰੇ ਮਾਂ ਬਾਪ ਜੋ ਜਾਈ ਕਰਨੇ ਦੱਸੀ ਦਿਓ ਬਈ ਇਹ ਜੇ ਕੁਛ ਬਈ ਗਲਤ ਜੇ ਲਿਆ ਕਰਾਂ ਤਾਂ ਥੋੜ੍ਹਾ ਧਿਆਨ ਰੱਖੋ ਕਿ ਜੇ ਮਾਂ ਬਾਪ ਬਾਰੇ ਮਨਾ ਮੰਜਾਏਗੀ ਨਾ ਤਾਂ ਤਿੰਨਾਂ ਸੇ ਬੱਚਾ ਜੇ ਆਪਣਾ ਸੰਭਾਲੀ ਲੈਣਾ ਦੇਖਾ ਵਕਤ ਹੁੰਦੇ ਹੈ ਨਾ ਬੱਚੇ ਏਡੇ ਏਡੇ ਉਰੇ ਏਡੇ ਜਵਾਨ ਜਵਾਨ ਬੱਚੇ ਆ ਸਾਰੇ ਜੇ ਜਾਂਦੇ ਲੱਗੀ ਜਾਓ ਤਾਂ ਕੀਆਂ ਚੱਲਣਾ ਹੈ ਦੇਸ਼ ਵੀ ਕੀਆਂ ਚੱਲਣਾ ਸਾਰਾ ਹੋਰ ਤਿੰਨਾਂ ਮਾਂ ਬਾਪ ਬਾਰੇ ਸੋਚੋ ਜੀ ਨਾ ਰੇਡੇ ਜਵਾਨ ਜਵਾਨ ਬੱਚੇ ਚੱਲੀ ਪੀ ਰਹੇ ਹੈ ਨਾ ਤਾਂ

ਆਪਣੀਆਂ ਜੋ ਇਹਦੀ ਮੰਜ ਮਤਲਬ ਇੱਕਜੁੱਟ ਹੋਈ ਕਿਨੇ ਕੰਮ ਕਰਨਾ ਪਾਉਣਾ, ਜਿਹੜਾ ਨਹੀਂ ਸੋਚਣਾ ਜੇ ਇਸਰਾ ਬਾਲਕ ਆ ਇਸਰਾ ਬਾਲਕ ਆ, ਇੰਨਾ ਬੁਰਾ ਮੰਨਣਾ ਖਰਾ ਮੰਨਣਾ, ਸਿਉਂ ਮੰਨੋ ਖਰਾ ਸਿਉਂ ਮੰਨੋ ਬੁਰਾ, ਪਰ ਜੇ ਇਸਰਾ ਬਾਲਕ ਬਚ ਜਾਂਗਾ ਨਾ ਤਾਂ ਸਿਰ ਬੜੀ ਭਾਰੀ ਗਨੀਮਤ ਹੋਣੀ ਦੇਖਾ। ਤਾਂ ਅਸਾਂ ਸਭੀਆਂ ਜੋ ਇਹਦੀ ਮੰਜ ਮਿਲੀ ਜੁਲੀ ਕਨੇ ਰਹਿਣਾ ਪਾਉਣਾ, ਔਰ ਮਿਲੀ ਜੁਲੀ ਕਨੇ ਧਿਆਨ ਦੇਣਾ ਪਾਉਣਾ ਵੀ ਇਹ ਚਿੱਟਾ ਕਿਤੇ ਆਇਆ ਕਰਾਂ, ਕੂਣ ਇਤੋਂ ਲਿਆਇਆ ਕਰਾਂ, ਔਰ ਕੂਣ ਜਿਹਾ ਇਹਨਾਂ ਬੱਚਿਆਂ ਜੋ ਵਿਗਾੜਿਆ ਕਰਾਂ। ਤਾਂ ਦੇਖੋ ਸਭੀਆਂ ਜੋ ਧਿਆਨ ਦੇਣਾ ਪਾਉਣਾ ਇਹਦੀ ਕੱਠੇ, ਹੈ ਨਾ। ਤਾਂ ਇਹ ਤਾਂ ਹੋਈ ਗਈ ਨੌਈਤਾ ਜੀ, ਇਹ ਵੀ ਇੱਕ ਬੜੀਆ ਜਿਹਾ ਲੋਕ ਗੀਤ ਸੁਣ ਲਾਂ ਦੇਖਾ।

ਤਾਂ ਇਹ ਸੁਣਿਆ ਤੁਸੀਂ ਲੋਕ ਗੀਤ ਗਾਉਂਦੀ ਲੱਗ ਰਹੀ ਸੀ ਤਾਰਾਵਤੀ ਜੀ। ਤਾਂ ਇਹ ਵੀ ਦੇਖੋ ਅਸਾਂ ਗੱਲਬਾਤ ਕਰਨੀ ਮਮਲੇਸ਼ਵਰ ਮਹਾਦੇਵ ਜਿਉਂ ਜੇ ਕਰਸੋਗੀ ਇਹ ਦੇਖਾ ਹੈ ਨਾ। ਤਾਂ ਮਮਲੇਸ਼ਵਰ ਮਹਾਦੇਵ ਜੀ ਦਾ ਮੰਦਰ ਜੀ ਪਤਾ ਲੱਗੀ ਕਿਆ ਹੋਊਗਾ, ਮਮਲੇਸ਼ਵਰ ਨਾਮ ਅਤੇ ਇਹ ਸ਼ਿਵ ਜੀ ਦਾ ਬੜਾ ਭਾਰੀ ਪ੍ਰਾਚੀਨ ਮੰਦਿਰ ਆ। ਦੇਖਾ ਇਹ ਆ ਸਾਰੇ ਮੰਡੀ ਜ਼ਿਲ੍ਹੇ ਦੇ ਇੱਕ ਬੜੇ ਸੁੰਦਰ ਜੇ ਕਰਸੋਗ ਘਾਟੀ ਮੰਜਾ ਇਹ ਇਤਿਹਾਸਿਕ ਮੰਦਰ ਆ। ਔਰ ਬੋਲੇ ਬਈ ਇਹ ਪਾਂਡਵਾਂ ਦੇ ਵਕਤਾਂ ਰਾ ਜੇ ਐਸੇ ਇਹ ਮੰਦਰ ਬਣੀ ਰਾ, ਮਤਲਬ ਬਈ ਜਿਵੇਂ ਪਾਂਡਵ ਜੇ ਨਾ ਗਿਆਤਵਾਸ ਬੰਜ ਜਗ੍ਹਾ ਜਗ੍ਹਾ ਗਏ ਆਪੂ ਜੋ ਛਪਾਉਂਦੇ ਰਹੇ ਵੀ ਪਤਾ ਨਾ ਲੱਗੋ ਕਿੱਥੀ, ਤੇ ਵੀ ਉਹ ਇੱਥੇ ਆਏ ਥੇ ਤਾਂ ਪਾਂਡਵੇ ਜੇ ਆ, ਮਤਲਬ ਤੇ ਇਸ ਵਕਤਾਂ ਰਾ ਇਹ ਮੰਦਰ ਬਣੀ ਰਾ। ਦੇਖਾ ਹੋਰ ਕੁਛ ਵਕਤ ਤਿੰਨੇ ਕਾਫੀ ਵਕਤ ਬੋਲੇ ਬਈ ਤਿੰਨੇ ਇਸ ਕਰਸੋਗ ਘਾਟੀ ਮੰਜ ਜੇ ਐਸੇ ਬਿਤਾਈ ਰਾ। ਦੇਖਾ ਮਮਲੇਸ਼ਵਰ ਮਹਾਦੇਵ ਰਾ ਜੇ ਮੰਦਰ ਆ ਇਹ ਕਰਸੋਗ ਜੇ ਜਿਹਦੇ ਇੱਥੇ ਬੱਸਾਂ ਖੜਾਈਆਂ ਬੱਸ ਸਟੈਂਡ ਆ ਅਤੇ ਤਲਾ 2 ਕਿਲੋਮੀਟਰ ਦੂਰ ਆ ਬਾਜ਼ਾਰਾਂ ਮੰਜਾ ਹੈ, ਬਾਜ਼ਾਰ ਜੀਆਂ ਬਈ ਬਾਜ਼ਾਰਾਂ ਵੱਟੀਆਂ ਜਾਣਾ ਤਾਂ ਅਤੇ ਇੱਥੇ ਜੇ ਫਿਰ ਇਹ ਮੰਦਰ ਆ ਸੌਗੀ ਆ, ਸੜਕਾਂ ਸੌਗੀ ਇਹ ਮੰਦਰ ਆ। ਮਤਲਬ ਮਮਲੇਸ਼ਵਰ ਮਹਾਦੇਵ ਰਾ ਇਹ ਤੋਂ ਪਹਿਲੇ ਸੜਕਾਂ ਬਈ ਤੁਸੀਂ ਗੱਡੀ ਪਰ ਜਾ ਸਕਾਏ, ਗੱਡੀਆਂ 'ਤੇ ਇੱਥੇ ਖੜੀ ਸਕਾਏ, ਉਹਦੇ ਪਰ ਜੇ ਇੱਥੇ ਵੀ ਜਗ੍ਹਾ ਮਿਲੋ, ਮਤਲਬ ਇਹੜਾ ਤਾਂ ਨਹੀਂ ਆ ਬਈ ਬਹੁਤ ਜ਼ਿਆਦਾ ਜਗ੍ਹਾ ਏ, ਅਤੇ ਇੱਥੇ ਜਾਂ ਸੜਕਾਂ ਦੇ ਕੰਢੇ ਤੁਸੀਂ ਕਿੱਥੇ ਵੀ ਗੱਡੀ ਲਗਾਈ ਸਕਾਏ। ਹੋਰ ਤੇ ਫਿਰ ਥੋੜ੍ਹੀ ਜਿਹੀ ਪੈੜੀਆਂ ਉਤਰਨੀ ਤੁਸਾਂ ਹੇਠ ਖਾ, ਬੜਾ ਸੁੰਦਰ ਮੰਦਰ ਆ ਬਈ, ਤੇ ਤੁਸਾਂ ਜੋ ਮੰਦਰਾਂ ਰਾ ਮਤਲਬ ਉੱਪਰ ਸੁੱਜ ਜਾਣਾ, ਮਤਲਬ ਮੰਦਰਾਂ ਰਾ ਉਹਦੇ ਪਰੇ ਸ਼ਿਵ ਜੀ ਸੁੱਜ ਜਾਣੇ ਸਾਰੇ, ਜੋ ਜੇ ਬਾਹਰ ਹੈ ਨਾ ਸ਼ਿਵ ਜੀ ਮੰਦਰ ਆ ਰਹੇ ਸੀ ਉਹ ਸੁੱਜ ਜਾਣੇ ਤੁਸਾਂ ਜੋ, ਬਹੁਤ ਬਾਂਕਾ ਮੰਦਰ ਆ, ਅਤੇ ਤੁਸਾਂ ਪੈੜੀਆਂ ਉਤਰਨੀ ਹੇਠਾਂ ਜੋ ਫਿਰ ਇੱਥੇ ਜੇ ਬੂਟ ਚੱਪਲੀਆਂ ਵਗੈਰਾ ਖੋਲ੍ਹੀ ਦੇ ਬਾਹਰ ਵੱਖਾ, ਔਰ ਬਹੁਤ ਸੁੰਦਰ ਜਿਹਾ ਮਤਲਬ ਦਰਬਾਰ ਆ, ਅਤੇ ਥੀ ਦੁਆਰ ਜੇ ਆਉਣਾ ਤੇ ਥੀ ਅਤੇ ਇੱਥੇ ਦੁਆਰ ਬਹੁਤ ਸੁੰਦਰ ਦੁਆਰ ਬਣਾਏ ਰਾ, ਅਤੇ ਇੱਥੇ ਦੇਖੋ ਹੈ ਨਾ। ਫਿਰ ਇੱਥੇ ਤੇ ਤੁਸਾਂ ਚੱਪਲੀਆਂ ਚੁਪਲੀਆਂ ਖੋਲ੍ਹੀ ਕੇ ਪੈੜੀਆਂ ਥੋੜ੍ਹੀ ਹੋਰ ਹੇਠਾਂ ਖਾ ਉਤਰਨੀ ਦੂਜੇ ਵੱਖਾ ਜੋ, ਨਲਕੇ ਵਾਲੇ ਹੱਥ ਹੁੱਥ ਧੋਣੇ, ਫਿਰ ਥੋੜ੍ਹੀ ਜਿਹੀ ਪੈੜੀਆਂ ਹੋਰ ਚੜ੍ਹਨੀ, ਤਾਂ ਅਤੇ ਜੀਆਂ ਤੁਸੀਂ ਅਸੀਂ ਪੈੜੀਆਂ ਝੜਦੇ ਲੱਗਣਾ ਨਾ, ਥੋੜ੍ਹੀ ਥੋੜ੍ਹੀ ਇੱਕ ਇੱਕ ਪੈੜੀ ਝੜਦੇ ਰਹਿਣਾ ਤੁਸਾਂ, ਔਰ ਸਾਹਮਣੇ ਤੁਸਾਂ ਸ਼ਿਵ ਜੀ ਦੇ ਦਰਸ਼ਨ ਹੁੰਦੇ ਰਹਿਣੇ। ਸ਼ਿਵ ਪਾਰਵਤੀ ਦੀ ਮੂਰਤੀ ਅਤੇ ਇੱਥੇ ਬੜੀ ਪ੍ਰਾਚੀਨ ਮੂਰਤੀ ਸੀ, ਅਤੇ ਤਾਂ ਜੋ ਤੁਸੀਂ ਮਤਲਬ ਦੇਖਦੇ ਦੇਖਦੇ ਮਤਲਬ ਇਹ ਡਾ ਲਗਾਂ ਸੇ ਸਵਰਗਾ ਪਹੁੰਚੀ ਗਏ, ਇਤਨਾ ਸੁੰਦਰ ਮੰਦਰ ਆ, ਇਤਨੀ ਸੁੰਦਰ ਮੂਰਤੀਆਂ ਏ ਤੇ ਥੀ। ਹੋਰ ਜੇ ਇਹ ਮੰਦਰ ਆ ਨਾ ਇਹ ਪਗੋੜਾ ਸ਼ੈਲੀ ਪਰ ਬਣੀ ਰਹਾ, ਮਤਲਬ ਪੂਰਾ ਮੰਦਰ ਜੇ ਆ ਨਾ ਇਹ ਲੱਕੜੀ ਔਰ ਪੱਥਰਾਂ ਦਾ ਬਣੀ ਰਹਾ, ਨਕਾਸ਼ੀ ਵੀ ਤੇ ਥੀ ਦੇਖਣ ਲਾਇਕ ਹੀ। ਜਖਾ ਜੀ ਤੁਸੀਂ ਬਈ ਮੰਦਰਾਂ ਪਹੁੰਚਣੇ ਧੀਆਂ ਹੈ ਤੁਸਾਰੇ ਮਤਲਬ ਬਾਏ ਹੱਥਾਂ ਬੱਖੋ ਜੇ ਆ ਦੂਣਾ ਬੱਖੀ ਰਾਏ ਆਉਣਾ ਸੀ ਹਮੇਸ਼ਾ, ਅਤੇ ਇੱਥੇ ਦੂਣਾ ਜਲੀ ਰਹਾ ਜਲੀ ਰਹਾ, ਘੰਟੀਆਂ ਲੱਗੀ ਰਹੀ ਅਤੇ ਇੱਥੇ ਹੋਰ ਕਾਫੀ ਨਿੱਠੀ ਜੇ ਘੰਟੀਆਂ, ਅਤੇ ਇੱਥੇ ਸਾਹਮਣੇ ਸ਼ਿਵ ਪਾਰਵਤੀ ਜੀ ਦੀ ਮੂਰਤੀ ਲੱਗ ਰਹੀ, ਔਰ ਬੋਲੇ ਬਈ ਸ਼ਿਵ ਜੀ ਦੀ ਨਾਭੀ ਮੰਜਦੇ ਅਤੇ ਹੀਰਾ ਬਈ। ਤਾਂ ਤੁਸਾਂ ਤੇ ਇੱਥੇ ਪ੍ਰਾਰਥਨਾ ਕਰਨੀ ਆਪਣੀ ਜੇ ਵੀ ਤੁਸਾਰੀ ਮਨੋਕਾਮਨਾ ਵਾਈ ਸੇ ਸ਼ਿਵ ਭੋਲੇ ਜ਼ਰੂਰ ਪੂਰੇ ਕਰਾਏ। ਦੇਖੋ ਤੇ ਥੀ ਤਾਂ ਮੰਦਰਾਂ ਦੇ ਜੇ ਮਤਲਬ ਤਿੱਥੇ ਬੈਠੀ ਕਹਿੰਦੇ ਤੁਸੀਂ ਧੂਪ ਬੱਤੀ ਬਾਲੋ, ਪੂਜਾ ਅਰਚਨਾ ਕਰੋ, ਆਪਣੇ ਭੋਲੇ ਦੇ ਭਜਨ ਗਾਣੇ ਸੇ ਕਰੋ, ਤੁਸੀਂ ਆਪਣਾ ਬੜਾ ਮਜ਼ਾ ਆਵਾਂ, ਅਤੇ ਇੱਥੇ ਪਹੁੰਚੀ ਕਹਿੰਦੇ ਇਹੜਾ ਲਗਾਂ ਵੀ ਆਸੇ ਪਤਾ ਨਹੀਂ ਕਿੱਥੇ ਜੇ ਆਈ ਗਿਰੇ, ਦਿਮਾਗ ਇਤਨਾ ਸ਼ਾਂਤ ਹੋਈ ਜਾਂ, ਇਤਨੀ ਖੁਸ਼ੀ ਅੰਦਰਾਂ ਤੇ ਮਿਲਾਈ ਤਿੱਥੇ ਜਾਈ ਕਹਿੰਦੇ ਕਿ ਭੋਲੇ ਬਾਬਾ ਜੀ ਹਾਂ ਤੁਸਾਂ ਸੌਗੀ ਬੈਠੀ ਗਿਰਾ ਤਿੱਥੇ ਹੈ ਨਾ। ਫਿਰ ਜੇ ਵੀ ਤੁਸਾਂ ਫੇਰੀ ਲਗਾਉਣੀ ਤਾਂ ਤੇ ਸਜੇ ਵੀ ਜੇ ਫੇਰੀ ਲਗਾਏ ਤਾਂ ਇੱਥੇ ਵੀ ਬੜੀ ਸੁੰਦਰ ਸੁੰਦਰ ਪੁਰਾਣੀ ਪੁਰਾਣੀ ਮੂਰਤੀਆਂ ਆਈ, ਤੇ ਇੱਥੇ ਦੇਖੋ ਹੈ ਨਾ, ਸਿਉਂ ਵੀ ਪਾਂਡਵਾਰੇ ਬਖਤਾਰੀ ਮੂਰਤੀਆਂ ਆਈ। ਦੇਖੋ ਜੀਆਂ ਤੁਸੀਂ ਪੈੜੀਆਂ ਵੀ ਉਤਰਨਾ ਹੈ ਅਤੇ ਵੀ ਤੁਸਾਂ ਦੇਖਣਾ ਮੂਰਤੀਆਂ ਜਗ੍ਹਾ ਜਗ੍ਹਾ ਰੱਖੋਈ ਰਹੀ ਤੇ ਥੀ, ਔਰ ਪ੍ਰਾਚੀਨ ਪੱਥਰ ਕਰਨੇ ਬਣੀ ਰਹੀਆਂ ਸੀ ਉਹ ਮੂਰਤੀਆਂ, ਬੜੀ ਸੁੰਦਰ ਮੂਰਤੀਆਂ ਆਈ ਤੇ ਥੀ। ਔਰ ਮੰਦਰਾਂ ਜੇ ਵੀ ਤੁਸਾਂ ਮਤਲਬ ਸੀ ਮੂਰਤੀਆਂ ਦੇਖਣੀ ਤਾਂ ਇੱਕ ਬੜੀ ਅੱਛੀ ਜੇ ਮਤਲਬ ਅੰਦਰਾਂ ਤੇ ਹੇੜਾ ਲਗਾਂ ਵੀ ਉਹ ਮੂਰਤੀਆਂ ਕਿੰਨੇ ਘੜੀ ਰਹੀ ਹੋਣੀ, ਕਿੰਨੇ ਉਹ ਬਣਾਈ ਰਹੀ ਹੋਣੀ, ਸਾਕਸ਼ਾਤ ਦਰਸ਼ਨ ਨੂੰ ਜਾਏ ਤੇ ਥੀ, ਮਤਲਬ ਭਗਵਾਨ ਜੀ ਰੇ ਮੂਰਤੀਆਂ ਮੰਜ ਮਾਤਾ ਬਣੀ ਰਹੀ, ਭਗਵਾਨ ਬਣੀ ਰਹੇ, ਤਾਂ ਤਿੰਨੋਂ ਦੇਖੀ ਦੇਖੀ ਕਹਿੰਦੇ ਤਾਂ ਮਤਲਬ ਆਪਣੇ ਮਤਲਬ ਰੌਂਗਟੇ ਖੜ੍ਹੇ ਹੋ ਜਾਏ ਜਿਹਦੇ ਤੇੜਾ ਹੋਵਾਂ। ਦੇਖੋ ਹੈ ਨਾ, ਫਿਰ ਤੇ ਇੱਥੇ ਇਹ ਮੰਦਰਾਂ ਦੀ ਫੇਰੀ ਲੈਂਦੇ ਲੈਂਦੇ ਥੋੜ੍ਹੇ ਜਿਹੇ ਪਰ ਵਖਾ ਹੋਈ ਕਹਿੰਦੇ ਬਾਹਰ ਵਖਾ ਨਿਕਲਣਾ ਤੁਸਾਂ ਆਂਗਣ ਜਿਹਾ ਤੇ ਥੀ,

ਅਤੇ ਠੀਕ ਬੋਲੈ ਸੇ ਜੇ ਸ਼ਿਵਲਿੰਗ ਆ ਨਾ, ਇੱਕ ਬਹੁਤ ਵੱਡਾ ਸ਼ਿਵਲਿੰਗ ਨਿਕਲੀ ਰਿਹਾ। ਹੋਰ ਸੇ ਜੇ ਖੁਦਾਈ ਲੱਗ ਰਹੀ ਸੀ ਤੇ ਥੀ ਹੁੰਦੀ ਤਾਂ ਬੋਲੈ ਤੇਬੇ ਸੇ ਨਿਕਲਿਆ ਥਾ, ਥੋੜ੍ਹਾ ਥੋੜ੍ਹਾ ਕਰਦੇ ਕਰਦੇ ਨਿਕਲਿਆ ਥਾ, ਅੱਜ ਤਾਂ ਪਤਾ ਨਹੀਂ 20-25 ਸਾਲ ਪਹਿਲੇ ਨਿਕਲੀ ਰਿਹਾ ਸੇ ਸ਼ਿਵਲਿੰਗ। ਤਾਂ ਤੇ ਥੀ ਸ਼ਿਵਰਾਤਰੀ ਦਿਹਾੜੇ ਸੇ ਪੂਰਾ ਨਿਕਲੀ ਆ ਬਾਹਰ ਜੋ, ਮਤਲਬ ਖੁਦਾਈ ਹੋਇਆ ਕਰਾਈ ਥੀ ਤਿਦਰੀ, ਪਰ ਪੂਰਾ ਤੇਬੇ ਨਿਕਲਿਆ ਜਿਸ ਦਿਹਾੜੇ ਸ਼ਿਵਰਾਤਰੀ ਥੀ। ਤਾਂ ਲੋਕਾਂ ਦੀ ਭੀੜ ਲੱਗੀ ਗਈ ਤੇ ਸ਼ਿਵ ਜੀ ਜੋ ਦੇਖਦੇ, ਸੌਗੀ 5 ਸ਼ਿਵਲਿੰਗ ਤੇ ਥੀ ਛੋਟੇ ਹੋਰ ਨਿਕਲੇ। ਤਾਂ ਤੇ ਸ਼ਿਵਲਿੰਗ ਮਤਲਬ ਖੂਬ ਵੱਡਾ ਸ਼ਿਵਲਿੰਗ ਆ ਅਤੇ ਇੱਥੇ ਪੂਜਾ ਕਰਾਏ, ਹੋਰ ਸੇ 5 ਛੋਟੇ ਛੋਟੇ ਸ਼ਿਵਲਿੰਗ ਹੈ ਅਤੇ ਇੱਥੇ ਮਤਲਬ ਜਲ ਚੜ੍ਹਾਏ, ਪੂਜਾ ਅਰਚਨਾ ਕਰਾਏ। ਸੇ ਤਾਂ ਤੁਸੀਂ ਜੇ ਗੱਡੀਆਂ ਪਰ ਵੀ ਚੱਲ ਰਹੇ ਹੋ ਤਾਂ ਇੱਥੇ ਵੀ ਸੂਝ ਜਾਏ, ਸੋ ਸ਼ਿਵ ਬੋਲੇ ਤਾਂ ਇੱਥੇ ਤਾਂ ਵੀ ਦਰਸ਼ਨ ਦੇ ਦੇ, ਤਾਂ ਇੱਥੇ ਤਾਂ ਵੀ ਆਪਣਾ ਮੱਥਾ ਟੇਕੀ ਕਹਿੰਦੇ ਤੁਸੀਂ ਮਤਲਬ ਜਾਈ ਸਕਾਏ ਅਤੇ ਇੱਥੇ ਜੋ ਨਾ। ਤਾਂ ਬੋਲੇ ਬਈ ਮਹਾਂਭਾਰਤਾ ਮੰਜੇ ਇੱਕ ਬਈ ਕਥਾ ਬੋਲਾਂ ਬਈ, ਅੱਜ ਕੱਲ੍ਹ ਲੋਕ ਵੀ ਸੁਣਾਏ ਥੇ ਬਈ ਤਿਥੀ ਜੋ ਬਈ ਪਾਂਡਵ ਜੇ ਬਈ ਬਨਵਾਸਾ ਮੰਜ ਆਏ ਤਾਂ ਤਿੰਨੇ ਮਤਲਬ ਤਿੱਥੀ ਜੇ ਸਿਉਂ ਰਹੇ, ਪਰ ਬੋਲਾਂ ਬਈ ਇਸ ਵਕਤ ਏੜਾਵਾਂ ਥਾ ਬਈ ਕਰਸੋਗੀ ਗਾਵਾਂ ਮੰਜ ਬਈ ਇੱਕ ਬੜਾ ਭਾਰੀ ਰਾਕਸ਼ਸ ਆਈ ਗਿਰਾ ਥਾ। ਤਿੰਨੇ ਰਾਕਸ਼ਸ ਕਿਆ ਕੀਤਾ,

ਤਾਂ ਇਹ ਸੁਣਿਆ ਤੁਸੀਂ ਲੋਕ ਗੀਤ ਗਾਉਂਦੇ ਲਈ ਸੀ ਵੰਦਨਾ ਸ਼ਰਮਾ, ਇਹ ਦਿਸੋਗੀ ਦੇਖੋ ਮੰਡਿਆਲੀ ਕਾਰਿਆਕ੍ਰਮ ਰਾ ਵਕਤ ਵੀ ਲੱਗਿਆ ਹੁੰਦਾ। ਅਰੁਣਾ ਗੁਪਤਾ ਜੋ ਦਿਓ ਇਜਾਜ਼ਤ, ਨਮਸਕਾਰ। ਕਾਰਿਆਕ੍ਰਮ ਰੇ ਪ੍ਰਸਤੁਤਕਰਤਾ ਦੀਪਕ ਕੁਮਾਰ।

ਤਾਂ ਕਤੇ ਦੌਰਾਨ ਹੈ ਨਾ ਬੋਲੂ ਕਿ ਖੂਬ ਪਾਣੀ ਵੀ ਇਸ ਦੌਰਾਨ ਪੀਣਾ ਚਾਹੀਏ ਔਰ ਆਪਣਾ ਬਚਾਓ ਵੀ ਕਰਨਾ ਚਾਹੀਏ। ਜਨਗਣਨਾ 'ਚ ਜ਼ਰੂਰੀ ਆ ਖਬਰ ਅਸਤੀ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੇ ਹਿਮਾਚਲੇ ਮੈਂ ਆਉਣਾ ਕਿਹਾ ਜਨਗਣਨਾ ਵਾਲਾ ਜੇ ਕੰਮ ਵਾਸਤੇ ਸੰਤਰ ਬਲ ਚੜ ਕੇ ਹਿੱਸਾ ਲੈਣੇ ਬੇਨਤੀ ਕੀਤੀ ਹੈ ਨਾ ਬੋਲੂ ਕਿ ਭਾਈ ਹਿਮਾਚਲ ਅੰਤਰ ਜਨਗਣਨਾ ਦੁਈ ਚਰਨ ਅੰਤਰ ਭੂਣੀ ਅਸਤੀ ਜੈਸੇ ਪਹਿਲਾ ਚਰਨ ਜਿਸ ਤਰ੍ਹਾਂ 16 ਜੂਨ ਕੇ 15 ਜੁਲਾਈ ਤੱਕ ਚੱਲਣ ਵਾਸਤੇ ਇਸ ਦੌਰਾਨ ਜਿਸਤੇ ਸੇ ਮਕਾਨ ਕੇ ਜੇ ਗਿਣਤੀ ਭੂਣੀ ਅਸਤੀ ਔਰ ਜਨਸੰਖਿਆ ਗਿਣੀ ਅਸਤੀ ਮੁੱਖ ਮੰਤਰੀ ਬੋਲੂ ਕਿ ਜੇ ਖੁਦ ਜੇ ਗਣਨਾ ਕਰਨ ਵਾਲੇ ਜੇ ਸਹੂਲੀਅਤ ਹਸਤੀ ਜੇ ਆਕ ਆਜ ਮਤਲਬ ਇੱਕ ਤਰੀਕੇ ਜੇ 15 ਜੂਨ ਤੱਕ ਹਤੀਣ ਹਸਤੀ ਅਸੀਂ ਪੂਰਾ ਪੂਰਾ ਸਾ ਫਾਇਦਾ ਉਠਾਉਣ ਚਾਹੀਏ। ਆਖੋਰੀ ਖਬਰ ਹਸਤੀ ਸਕੇ ਜੇ ਹੀ ਜੇ ਬੋਟਿਆਤੀ ਜੇ ਗਿਣਤੀ ਹੋਈ ਤਸੇ ਬਾਰੇ ਧਰਮਸ਼ਾਲਾ ਸੋਲਨ ਤਠਾ ਮਿਣੀ ਅੰਤਰ ਜੇ ਨਗਰ ਨਿਗਮ ਵਾਲੇ ਜੇ ਚੁਣਾਵ ਉੱਥੇ ਐਸੇ ਅਸਪੁੱਟ ਭਾਜਪਾ ਵਾਲੀ ਕੇ ਕਬਜ਼ਾ ਹੋ ਔਰ ਪਾਲਮਪੁਰ ਅੰਤਰ ਕਾਂਗਰਸ ਵਾਲੇ ਜੇ ਬਾਜੀ ਮਾਰੀ। 26-28 ਤਠਾਂ 30 ਜੇ ਮਈ ਰੋਜ਼ ਭੋਰੀ ਜੇ ਬੋਟਿਆਤੀ ਅੰਤਰ ਜੇ ਸੰਤਰ ਜ਼ਿਲ੍ਹਾ ਪਰਿਸ਼ਦ ਤਥਾ ਪੰਚਾਇਤ ਸਮਿਤੀ ਕੇ ਬੋਟਿਆਤ ਪੋਤੀ ਸੰਤਰ ਜ਼ਿਲ੍ਹਾ ਪਰਿਸ਼ਦ ਵਾਲੇ ਜੇ ਅਸਤੇ 251 ਤਠਾਂ ਪੰਚਾਇਤ ਸਮਿਤੀ ਸਦੱਸਯ ਜੈਸੇ ਕਿ 8669 ਸੀਟੇ ਥੀ ਤਸੇ ਕਰੀਬ ਜੇ ਅਸਤ ਸੇ 81% ਬੋਟਿਆਤ ਪੋਥੀ ਜੇ ਸੰਤਰ ਅਸ ਪੈਂਗੇ ਗੱਲ ਤਾਂ 8 ਜ਼ਿਲ੍ਹਾ ਪਰਿਸ਼ਦ 15 ਸਮਿਤੀ ਮੈਂਬਰ 19 ਪ੍ਰਧਾਨ 19 ਉਪਰਧਾਨ ਤਥਾ 97 ਜੇ ਅਸਤ ਸੇ ਵਾਰਡ ਜੇ ਸਰਪੰਚ ਅਸਤੇ ਜਿਸ ਪੰਚਾਇਤ ਸਦੱਸਯ ਬੁੱਤੇ ਤੈਨੇ ਚੁਣਾਵ ਹੋਏ ਤਾਂ ਆਖਰੀ ਨਛੋਟੀ ਲੋਕ ਗੀਤ ਸਤਿ ਤਿਆਰ ਥੀ ਰੂ ਸੁਣਤੇ ਇਸ ਲੋਕ ਗੀਤ।

ਅਰੋੜਾ ਮਹੱਤਵਪੂਰਨ ਹਿੱਸਾ ਆਸੋ। ਔਰ ਵਿਸ਼ਵ ਦੁਗਧ ਦਿਵਸ ਇੱਥੇ ਬਾਰੇ ਦੇ ਜਾਗਰੂਕਤਾ ਫੈਲਾਉਣ ਦਾ ਇੱਕ ਬਿਹਤਰੀਨ ਮੌਕਾ ਪ੍ਰਦਾਨ ਕਰੋ। ਵਿਸ਼ਵ ਭਰ ਰਹੇ ਕਈ ਦੇਸ਼ੋਂ ਦੇ ਦੁੱਧੋ ਸਾਈ ਜੁੜੇ ਸਭੀ ਪਹਿਲੂਆਂ ਦਾ ਜਸ਼ਨ ਮਨਾਇਆ ਜਾਓ। ਔਰ ਦੇਸ਼ੋਂ ਤਥਾ ਗਤੀਵਿਧੀਆਂ ਦੀ ਸੰਖਿਆ ਹਰ ਸਾਲ ਬੜਨੇ ਲੱਗੀ ਰਹੀ। ਪ੍ਰਾਕ੍ਰਿਤਿਕ ਦੁੱਧ ਔਰ ਸਭੀ ਪਹਿਲੂਆਂ ਦੇ ਬਾਰੇ ਦੇ ਆਮ ਜਨਤਾ ਦੀ ਜਾਗਰੂਕਤਾ ਬਣਾਉਣ ਦੀ ਤਈ ਇਹ ਮਨਾਇਆ ਜਾਓ। ਜਿਸ਼ੇ ਇੱਥੇ ਦੀ ਸੁਭਾਵਿਕ ਉਤਪੱਤੀ, ਦੁੱਧ ਔਰ ਪੋਸ਼ਣ ਸੰਬੰਧੀ ਮਹੱਤਵ ਔਰ ਵਿਭਿੰਨ ਦੁੱਧ ਉਤਪਾਦੋ ਸਾਥੀ ਸਾਰੇ ਵਿਸ਼ਵ ਭਰ ਦੇ ਇੱਥੇ ਦਾ ਆਰਥਿਕ ਮਹੱਤਵ। ਵਿਸ਼ਵ ਦੁੱਧ ਦਿਵਸ ਔਰ ਪੂਰੇ ਉਤਸਵ ਦੇ ਦੌਰਾਨ ਦੁੱਧੋ ਕੇ ਇੱਕ ਵੈਸ਼ਵਿਕ ਭੋਜਨ ਔਰ ਰੂਪ ਦੇ ਕੇਂਦਰਿਤ ਕੀਆ ਜਾਓ। ਇੱਕ ਸਵਸਥ ਔਰ ਨਿਯੋਜਿਤ ਨਿਯੰਤ੍ਰਿਤ ਭੋਜਨ ਔਰ ਰੂਪ ਦੇ ਦੁੱਧ ਔਰ ਮਹੱਤਵ ਕੇ ਬਤਾਉਣ ਦੀ ਸ਼ੁਰੂਆਤ ਕੀ ਗਈ ਆ ਸੋ। ਪ੍ਰਚਾਰ ਸੰਬੰਧੀ ਗਤੀਵਿਧੀਆਂ ਦੇ ਦੁਆਰਾ ਆਮ ਲੋਕਾਂ ਦੀ ਤਈ ਦੁੱਧ ਔਰ ਮਹੱਤਵ ਔਰ ਸੰਦੇਸ਼ੋ ਕੇ ਫੈਲਾਉਣ ਦੀ ਤਈ ਇੱਕ ਸਾਥ ਕੰਮ ਕਰਨ ਦੀ ਤਈ ਉਤਸਵ ਦੇ ਸਵਾਸਥਯ ਸੰਸਥਾਓਂ ਦੇ ਵਿਭਿੰਨ ਸਦੱਸਯ ਭਾਗ ਲਓ। ਦੁੱਧ ਸਰੀਰ ਦੁਆਰਾ ਜ਼ਰੂਰੀ ਸਭੀ ਪੋਸ਼ਿਕ ਤੱਤਵੋਂ ਦਾ ਇੱਕ ਬਹੁਤ ਅੱਛਾ ਸਰੋਤ ਸੋ। ਜਨੀ ਦੇ ਕੈਲਸ਼ੀਅਮ, ਮੈਗਨੀਸ਼ੀਅਮ, ਜਿੰਕ, ਫਾਸਫੋਰਸ, ਆਇਓਡੀਨ, ਆਇਰਨ, ਪੋਟੈਸ਼ੀਅਮ, ਫੋਲੇਟਸ, ਵਿਟਾਮਿਨ ਏ, ਵਿਟਾਮਿਨ ਡੀ, ਵਿਟਾਮਿਨ B12, ਪ੍ਰੋਟੀਨ, ਸਵਸਥ ਫੈਟ ਮੌਜੂਦ ਹੋ। ਇਹ ਬਹੁਤ ਹੀ ਊਰਜਾਯੁਕਤ ਆਹਾਰ ਹੋ ਜੋ ਸਰੀਰੋਂ ਕੇ ਤੁਰੰਤ ਊਰਜਾ ਉਪਲਬਧ ਕਰਵਾਓ, ਕਿਉਂਕਿ ਇਹਦੇ ਉੱਚ ਗੁਣਵੱਤਾ ਦੇ ਪ੍ਰੋਟੀਨੋਂ ਸਾਥੀ ਜ਼ਰੂਰੀ ਔਰ ਗੈਰ ਜ਼ਰੂਰੀ ਅਮੀਨੋ ਐਸਿਡ ਔਰ ਫੈਟੀ ਐਸਿਡ ਮੌਜੂਦ ਹੋ। ਦੁੱਧ ਔਰ ਮਹੱਤਵ ਦੇ ਬਾਰੇ ਦੇ ਆਮ ਲੋਕਾਂ ਦੇ ਵਿੱਚ ਵਿਸ਼ਵ ਦੁੱਧ ਦਿਵਸ ਉਤਸਵ ਇੱਕ ਅਸਰਦਾਰ ਕ੍ਰਾਂਤੀ ਲਈ ਆਇਆ ਸੋ। ਉਪਭੋਗਤਾਓਂ ਦੇ ਵਿੱਚ ਦੁੱਧ ਔਰ ਪੋਸ਼ਣ ਸਵਾਸਥਯ ਉਪਯੋਗਿਤਾ ਕੇ ਵਿਸ਼ੇਸ਼ ਰੂਪੋਂ ਸਾਥੀ ਧਿਆਨ ਦਿਲਾਉਣ ਦੀ ਤਈ ਪ੍ਰੈਸ ਵਿਗਿਆਪਤੀ, ਆਰਟੀਕਲਸ, ਖਬਰੋਂ ਆਦਿ ਪ੍ਰਕਾਸ਼ਿਤ ਕੀਏ ਜਾਓ। ਕਈ ਦੂਜੇ ਕਾਰਕ੍ਰਮ ਜਿਸ਼ੇ ਕਿ ਪਰਿਚਰਚਾ, ਪ੍ਰਸ਼ਨ ਉੱਤਰ ਪ੍ਰਤੀਯੋਗਿਤਾ, ਖੇਲ ਗਤੀਵਿਧੀਆਂ, ਨਿਬੰਧ ਲੇਖਣ ਆਦਿ ਸਕੂਲ, ਕਾਲਜ, ਵਿਸ਼ਵਵਿਦਿਆਲੇ ਔਰ ਦੂਜੇ ਸ਼ੈਕਸ਼ਣਿਕ ਸੰਸਥਾਨੋਂ ਦੇ ਵਿਦਿਆਰਥੀਓਂ ਕੇ ਬੜਾਵਾ ਦੇਣ ਦੀ ਤਈ ਕੇ ਆਯੋਜਿਤ ਕੀਏ ਜਾਓ। ਤੋ ਜੀ, ਇਹ ਤੁਸੀਂ ਬਾਤਚੀਤ ਵਿਸ਼ਵ ਦੁੱਧ ਦਿਵਸ ਉਹਦੇ ਬਾਰੇ ਦੀ। ਇਹ ਵਿਛੁਣੋ ਤੁਸੀਂ ਲੋਕ ਗੀਤ

ಚಲಾಯಾ ಜಾಣೆ ಲಗಿರುವ ಇಸಿ ಕಡಿದೆ ಸೋಲ್ನೋರೆ ಉಪಾಯುಕ್ತ ಮನಮೋಹನ್ ಶರ್ಮೆ ಸೋಲ್ನೋ ದೇ ಆಂಟಿ ಚಿಟ್ಟಾ ಅಭಿಯಾನೋರೆ ದೂಜೆ ಚರಣೋರಿ ಶುರುವಾತ್ ಕಿ. ಇಸ್ ದೌರಾನ್ ಶಿಕ್ಷಾ ವಿಭಾಗೋರೆ ಉಪನಿದೇಶಕ್ ಗೋಪಾಲ್ ಚೌಹಾನೆ ಬತಾಯಾ ಜೇ ಏ ಅಭಿಯಾನ ಜಿಲ್ಲೆ ಸಭಿ ಸ್ಕೂಲೋ ದೇ ಚಲಾಯಾ ಜಾಣಾ ಔರ್ ವಿದ್ಯಾರ್ಥಿಯೋಕೆ ಚಿಟ್ಟಾ ಸಾಥಿ ಓರೋ ಮಾದಕ ಪದಾರ್ಥೋ ದೋ ದೂರ್ ಹೋಣೆ ರೀತಿ ಜಾಗರೂಕ ಕಿಯಾ ಜಾಣಾ. ਹੋਟਲੋਂ ਰੈਸਤਰਾਂ ਔਰ ਹੋਰ ਵਿਵਸਾਇ ਦੁਆਰਾ ਉਪਯੋਗ ਕੀਏ ਜਾਣ ਵਾਲੇ 19 ਕਿਲੋਗ੍ਰਾਮ ਔਰ ਵਾਣਿਜਿਕ LPG ਸਿਲੰਡਰ ਕੀਮਤੋਂ ਦੇ ਦੇਸ਼ ਭਰੋ ਦੇ ਬੜੋਤਰੀ ਕੀ ਗੋਈ ਹੈ ਸੋ. ਹਾਲਾਂਕਿ ਘਰੇਲੂ ਰਸੋਈ ਗੈਸ ਸਿਲੰਡਰ ਦੀ ਦਰੋਂ ਦੇ ਕੋਈ ਬਦਲਾਵ ਨਹੀਂ ਹੋਣ ਉਹ ਆ ਸੋ. ਦਿੱਲੀ ਦੇ ਵਿਵਸਾਇਕ LPG ਸਿਲੰਡਰ ਕੀਮਤੋਂ ਦੇ 42 ਰੁਪਏ ਦੀ ਬੜੋਤਰੀ ਹੋਈ ਹੈ ਸੋ. ਔਰ ਇਹ ਇੱਥੇ ਦੀ ਕੀਮਤ 3,113.50 ਰੁਪਏ ਹੋਣੀ. ਵਿਵਸਾਇਕ LPG ਦੀ ਕੀਮਤੋਂ ਦੇ ਇਹ ਬੜੋਤਰੀ ਅਮਰੀਕਾ ਔਰ ਇਰਾਨ ਦੇ ਸੰਘਰਸ਼ ਵਿੱਚ ਪੱਛਮੀ ਏਸ਼ੀਆ ਦੇ ਬੜਦੇ ਤਣਾਅ ਦੇ ਕਾਰਨ ਵੈਸ਼ਵਿਕ ਊਰਜਾ ਲਾਗਤੋਂ ਦੇ ਬੜੋਤਰੀ ਦੇ ਮੱਦੇਨਜ਼ਰ ਹੋਈ ਆ ਸੋ. ਤੋ ਜੀ ਇਹ ਤੁਸੀਂ ਖਬਰ ਸਾਰ ਔਰ ਇਹ ਵਿਛੁਣੋ ਤੁਸੀਂ ਜਾਂਦੇ ਜਾਂਦੇ ਇਹ ਲੋਕ ਗੀਤ.